0: ขอได้ก็วีฟันนี่น้อยเจ๊ไอ้ฮักโอ้บอดแจ๋วนุบอดแจ๋วแมวนุมีว่ากันเลยที่หมอนหมอนแจ๋วตีนตะกูนสีหวานักโบราณนิ้วนิกลังเอกนะเอาว่าเชิงวันนี้ฮักมันนะชาวนรกเอาว่าตาแก่แมวนุว่าตาวันที่นี
1: ่ย่ะทับไปเลยกินที่บันิดหายใจนึกขัดกันสิทับไปเลยวันนี้ก็สัมพันธ์สามัญทับไปที่สิรินทร์แอนด์แคทริงเซอร์วิสจัดการมาไปเลยจ้ะ
0: ว้า
2: हजुर हकी सेवामा सम्पूर्ण नयाँ सामानको साथमा सदरमुकाम सरिकोटमा विवाह व्रत बन्ध सेमिनार सभा सम्मेलन उत्सव पिकनिक जस्ता विभिन्न कार्यक्रमका लागि हामीलाई सम्झनुहोस्। हामी आवश्यक परे भोजपति तथा शुभ कार्यका लागि अनुभवी तथा दक्ष कुक वेटर मसालजी उपलब्ध गराउँदछौ। यहाँ आवश्यक चाइनिज टेन्ट चायर कुर्सी भाँडाकुँडा कार्पेट म्युजिक सिस्टम बत्ती लगायतका सामानहरू भाडामा पाइनुका साथै हाफ तथा क्याटरिङ पनि गरिन्छ।
3: ग्राहकको सन्तुष्टि नै हाम्रो सफलता। सम्पर्कको लागि कुमार श्रेष्ठ 9852428883 9842228883 र कृष्ण श्रेष्ठ 9864002041।
4: बैतेश्वर रेन्टल एन्ड क्याटरिङ सर्भिस चरिकोट दोलखा।
5: यो हो हाम्रो रेडियो 103.4 मेगाहर्ज।